0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਜਨ ਸੱਚ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਹੋ, ਜਿਸ ਪਾਸ ਬਿਤਿਏ ਸੋਈਏ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸੂਹੀ ਮਹਿਲਾ ਚੌਥਾ। ਹਰ ਹਰ ਨਾਮ ਬਚਾਓ ਪੁਰਖ ਤਾਮਾ, ਸਭ ਬਿਨਸੈ ਦਲ ਦਾ ਦਲਾਂਗਾ। ਹਰ ਹਰ ਨਾਮ ਭਜਿਓ ਪੁਰਖ ਤਾਮ, ਸਭ ਬਿਨਸੈ ਦਲ ਦਾ ਦਲਾਂਗਾ। ਭਉ ਜਨਮ ਮਰਨ ਮਿਤਿਓ ਗੁਰ ਸ਼ਬਦੀ, ਹਰ ਅਸ ਤੀਰਾ ਸੇਵਾ ਸੁਖ ਸੰਗਾ। ਮੇਰੀ ਮਨ ਭਜਾ ਰਾਮ ਨਾਮ ਅਤ ਪਿਆਂਗਾ, ਮੈਂ ਤਨ ਮਨ ਅਰਪਾ ਦਰਿਓ ਗੁਰ ਆਗੇ, ਸਿਰ ਵੇਚਾ ਲਿਓ ਮੂਲਾ ਗਲਾਗਾ ਰਹਾਓ। ਨਰ ਪਤਾ ਰਾਜੇ ਰੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਰਾ ਸਾਹਿਬ, ਸਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਕ ਪਾਇਆ, ਜਾ ਸੁਖ ਥਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੇ ਨਾ ਹੋਏ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਏ ਲਖਿਆ ਰਹਾਉ। ਚਾਤ ਮੈਂ ਚੋਤ, ਚੋਤ ਮੈਂ ਚਾਤਾ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਚਿੰਨ ਕੀਤੀ ਸੋ ਪਰ ਪਾਇਆ। ਕਾਹੋ ਨਾਨਕ ਕਰਤੇ ਕੀ ਆ ਪਾਤਾ, ਸੋ ਕਿਛ ਕਰਨਾ ਸ

ਕਵਾਇਆ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਚਾਇਆ ਸਦਾ ਕੁਰਬਾਨ ਕੀਤਾ ਕੁਰਵਿਟ ਹੋ ਜਿਸ ਤਿਆਏ ਵਡਿਆਇਆ ਕਾਹੇ ਨਾਨਕ ਸੁਨੋ ਸੰਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਮਿੰਗ ਅਪ ਟੂ ਗੁਰੂ ਰਾਮਦਾਸ ਬਰਥਡੇ, ਵੀ ਆਰ ਸਿੰਗਿੰਗ ਦਨ ਦਨ ਰਾਮਦਾਸ ਗੁਰੂ ਫੋਰ 30 ਮਿੰਟਸ ਐਵਰੀ ਨਾਈਟ ਕਮਿੰਗ ਅਪ ਟੂ ਗੁਰੂ ਰਾਮਦਾਸ ਬਰਥਡੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਲੈਟਸ ਬਲੈਸ ਦ ਲੰਗਰ. ਇਨਹੇਲ.